ਜਲ ਸ਼੍ਰੀ ਗੋਰਧਨ ਸ਼ਾਮ ਪਿਆਸੀ ਅੱਖੀਅਨ ਪਿਆਸੀ ਰੇ। ਦਾਦਾ ਹੇਮੰਤ ਕੁਮਾਰ ਕੇ ਮੀਠੀ ਆਵਾਜ਼ ਮੇ ਅਭੀ ਸੁੰਦਰ ਸਾ ਭਜਨ ਆਪਨੇ ਸੁਣਾ। ਮਾਈਟੀ ਮੁਕੇਸ਼ ਤਿਆਰ ਹੋ ਗਿਆ ਹੈ, ਉਹ ਵੀ ਇੱਕ ਭਜਨ ਫਰਮਾਏਂਗੇ ਆਪ ਸਭੀ ਕੇ ਲੀਏ। ਔਰ ਫਾਹੁਨ ਕੇ ਟੀਮ ਕੀ ਓਰ ਸੇ ਆਪ ਸਭੀ ਕੋ ਇੱਕ ਸ਼ੁਭ ਦਿਨ ਪ੍ਰਗਟ ਹੋ। ਜੋ ਵੀ ਕਰਨਾ ਹੈ ਸੋਚ ਸਮਝ ਕੇ ਕੀਜੀਏ। ਅਗਰ ਆਪ ਨੌਕਰੀ ਕਾ ਤਿਆਰੀਆਂ ਕਰ ਰਹੇ ਹੋਗੇ ਤੋ ਆਰਾਮ ਸੇ ਕੀਜੀਏ, ਔਰ ਅਗਰ ਆਪ ਨੌਕਰੀ ਕਾ ਸ਼ੁਰੂਆਤ ਕਰ ਲਏ ਹੋਗੇ ਤੋ ਉਹ ਵੀ ਪ੍ਰੇਮ ਔਰ ਪਿਆਰ ਸੇ ਹੋਣਾ ਚਾਹੀਏ ਦੋਸਤੋ। ਜਹਾਂ ਪਰ ਪ੍ਰੇਮ ਔਰ ਪਿਆਰ ਨਹੀਂ ਵਹਾਂ ਪਰ ਕੁਛ ਨਹੀਂ ਹੈ ਦੁਨੀਆ ਮੇਂ।